ਇਹਦੇ ਨਾਲੋਂ ਆਪਾਂ ਹਟ ਕੇ ਜੇ ਪੋਜ਼ਿਟਿਵ ਤਰੀਕੇ ਨਾਲ ਗੱਲ ਕਰੀਏ ਤੇ ਇਹਦੀ ਤਾਂ ਹੈ ਕਿ ਪੰਜਾਬ ਦੇ ਨਾਲ ਸਿੱਧਾ ਰਾਬਤਾ ਜੁੜ ਗਿਆ ਸਾਡੇ ਪੰਜਾਬੀਆਂ ਦਾ ਐਨ ਆਰ ਆਈ ਮੀਡੀਆ ਦੇ ਰਾਹੀਂ ਐਨ ਆਰ ਆਈ ਜਿਹੜੇ ਰੇਡੀਓ ਨੇ ਇਹਨਾਂ ਦੇ ਰਾਹੀਂ